0: टफ काम और भी आसान। कार्मल ग्रुप लाया है शैंटुई के व्हील लोडर्स, एक्सकेवेटर्स और बुलडोजर्स। मजबूती ऐसी जो हर चैलेंज जीत ले। विजिट कार्मल ग्रुप नाउ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।

ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਮੈਂ ਬਾਤ ਤੋਂ ਬਹੁਤ ਸਾਰੀ ਕਰਨਾ ਚਾਹਤੀ ਹੂੰ ਲੇਕਿਨ ਥੋੜ੍ਹੀ ਦੇਰ ਮੇਂ ਪ੍ਰੇਅਰ ਕਾ ਟਾਈਮ ਹੋਣੇ ਵਾਲਾ ਹੈ ਤੋ ਫਿਰ ਪ੍ਰੇਅਰ ਕੇ ਬਾਅਦ ਮਿਲਤੇ ਹੈ ਔਰ ਮਿਊਜ਼ਿਕ ਵੀ ਔਨ ਹੈ ਆਪ ਵੀ ਔਨ ਰੱਖੀਗਾ ਆਪਣਾ ਰੇਡੀਓ ਬੰਦ ਨਹੀਂ ਹੋਣਾ ਚਾਹੀਏ।

0: ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ, ਔਰ ਅਗਲਾ ਘੰਟਾ ਬਹੁਤ ਜ਼ਿਆਦਾ ਖਾਸ ਹੋਣੇ ਵਾਲਾ ਹੈ ਕਿਉਂਕਿ ਥੋੜ੍ਹੀ ਦੇਰ ਮੇਂ ਹਮਾਰੇ ਸਟੂਡੀਓ ਮੇਂ ਤੀਨ ਗੈਸਟ ਹੋਣੇ ਵਾਲੇ ਹੈ, ਔਰ ਸ਼ਾਮ ਕੇ ਟਾਈਮ ਪੇ ਅਗਰ ਸ਼ਾਮ ਥੋੜ੍ਹੀ ਸੀ ਔਰ ਮਿਊਜ਼ੀਕਲ ਹੋ ਜਾਏ ਔਰ ਆਪਕੋ ਮਿਊਜ਼ਿਕ ਕੇ ਬਾਰੇ ਮੇਂ ਸੁਣਨੇ ਕੇ ਲੀਏ ਮਿਲ ਜਾਏ ਔਰ ਗਾਣੇ ਵਾਣੇ ਜੋ ਹੈ ਵੋ ਹੋਂ ਥੋੜ੍ਹਾ ਸਾ ਲਾਈਵ ਸਟੂਡੀਓ ਮੇਂ, ਤਬ ਔਰ ਜ਼ਿਆਦਾ ਮਜ਼ਾ ਆਤਾ ਹੈ। ਮੁਝੇ ਐਸੀ ਸ਼ਾਮੇਂ ਬਹੁਤ ਜ਼ਿਆਦਾ ਖੂਬਸੂਰਤ ਲੱਗਦੀ ਕਿਉਂਕਿ ਮੈਂ ਮਿਊਜ਼ਿਕ ਸੇ ਮਤਲਬ ਮੁਝੇ ਮਿਊਜ਼ਿਕ ਇਤਨਾ ਜ਼ਿਆਦਾ ਪਿਆਰਾ, ਬਸ ਗਾਣੇ ਨਹੀਂ ਆਤਾ ਮੇਰੇ ਕੋ, ਮਗਰ ਗਾਣਾ ਸੋਚੋ ਮੇਰੇ ਕੋ ਆਤਾ ਹੋਤਾ ਤੋ ਕਿਆ ਹੀ ਤਬਾਹੀ ਮਚਾ ਦੇਤੀ ਯਾਰ, ਮੈਂ ਰੋਜ਼ ਗਾਣੇ ਸੁਣਾ ਦੀ ਆਪਕੋ, ਬਚ ਗਏ ਆਪ। ਠੀਕ ਹੈ, ਸੋ ਤੀਨ ਜੋ ਗੈਸਟ ਹੋਣੇ ਵਾਲੇ ਹੈ ਮੇਰੇ ਸਟੂਡੀਓ ਮੇਂ ਆਜ ਸ਼ੋਅ ਪਰ, ਬਹੁਤ ਹੀ ਕਮਾਲ ਕੇ ਹੋਣੇ ਵਾਲੇ, ਕਿਆ ਹੈ ਕਿਆ ਸੀਨ ਹੈ ਵੋ ਸਾਰੀ ਬਾਤੇਂ ਆਪਕੋ ਅਗਲੇ ਘੰਟੇ ਪਤਾ ਲੱਗੇਗੀ।
1: ਮੇਰਾ ਹੋ ਗਿਆ ਹੈ ਬਾਤ ਹੈ ਹਸੀ ਯੇ, ਮੇਰਾ ਹੋ ਗਿਆ ਹੈ ਆਏ ਨਾ ਯਕੀਨ ਯੇ।
0: ਔਰ ਇਸ ਗਾਣੇ ਸੇ ਆਜਕਲ ਬੜਾ ਪਿਆਰ ਹੈ ਯਾਰ।